ਟੀਲਿਆਂ ਦੇ ਘਟਣ ਨਾਲ ਦੇਸ਼ਾਂ ਉੱਤੇ ਕਰਜ਼ੇ ਦਾ ਬੋਝ ਵੀ ਵਧਣ ਲੱਗਦਾ ਹੈ। ਵੱਧਦੀ ਵਸੋਂ ਅਤੇ ਉਤਪਾਦਕਤਾ ਵਧਣ ਦੇ ਨਾਲ ਕੁਦਰਤੀ ਵਸੀਲਿਆਂ ਦੀ ਮੰਗ ਵਧਣਾ ਮੁੱਖ ਕਾਰਨ ਹਨ। ਇਹ ਮੰਗ ਵਧਣ ਨਾਲ ਕੁਦਰਤੀ ਵਸੀਲਿਆਂ ਦੀ ਉਪਲਬਧਤਾ ਵਿੱਚ ਕਮੀ ਆਉਣੀ ਸ਼ੁਰੂ ਹੋਈ ਅਤੇ ਇਹ ਕਮੀ ਹੁਣ ਵੀ ਜਾਰੀ ਹੈ। ਇਹ ਕਮੀ ਵਾਤਾਵਰਣ ਦੇ ਸੰਤੁਲਨ ਵਿੱਚ ਗੜਬੜ ਪੈਦਾ ਕਰ ਰਹੀ ਹੈ। ਇਹ ਕਮੀ ਮੁੱਖ ਤੌਰ 'ਤੇ ਇਹਨਾਂ ਵਸੀਲਿਆਂ ਵਿੱਚ ਮਹਿਸੂਸ ਹੋ ਰਹੀ ਹੈ। ਵੱਧਦੀ ਵਸੋਂ ਕਾਰਨ ਮਨੁੱਖ ਨੂੰ ਪੀਣ ਵਾਲਾ ਪਾਣੀ ਮਿਲਣਾ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਜਲ ਵਸੀਲਿਆਂ ਦੀ ਵਰਤੋਂ ਵਧੀ ਹੈ, ਜਿਸ ਕਾਰਨ ਇਹ ਵਸੀਲੇ ਖਤਮ ਹੋਣ ਲੱਗੇ ਹਨ। ਇਹਨਾਂ ਵਸੀਲਿਆਂ ਵਿੱਚ ਨਦੀਆਂ, ਝਰਨੇ, ਝੀਲਾਂ ਅਤੇ ਜ਼ਮੀਨੀ ਪਾਣੀ ਸ਼ਾਮਲ ਹਨ। ਜੰਗਲਾਂ ਨੂੰ ਸ਼ਹਿਰੀਕਰਨ, ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਮਨੁੱਖ ਨੂੰ ਆਕਸੀਜਨ ਮਿਲਣੀ ਮੁਸ਼ਕਲ ਹੋ ਰਹੀ ਹੈ ਅਤੇ ਇਹਨਾਂ ਵਸੀਲਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ। ਖਣਿਜ ਵਸੀਲੇ ਜਿਵੇਂ ਕਿ ਤੇਲ, ਕੁਦਰਤੀ ਗੈਸ, ਕੋਇਲਾ ਆਦਿ ਨੂੰ ਵੀ ਮਨੁੱਖੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨਾਲ ਇਹਨਾਂ ਵਸੀਲਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ। ਇਹਨਾਂ ਵਸੀਲਿਆਂ ਵਿੱਚ ਕਮੀ ਉਦਯੋਗਿਕ ਵਿਕਾਸ ਅਤੇ ਊਰਜਾ ਦੀ ਮੰਗ ਵਧਣ ਕਰਕੇ ਹੋ ਰਹੀ ਹੈ। ਵੱਧਦੀ ਵਸੋਂ ਅਤੇ ਮਨੁੱਖੀ ਵਰਤੋਂ ਨਾਲ ਪ੍ਰਤੀਕਾਤਮਕ ਆਕਾਰ ਵਿੱਚ ਜੈਵਿਕ ਵਿਭਿੰਨਤਾ ਵਿੱਚ ਕਮੀ ਆਉਣੀ ਸ਼ੁਰੂ ਹੋਈ ਹੈ ਅਤੇ ਇਹ ਵਿਭਿੰਨਤਾ ਵਿੱਚ ਵਾਤਾਵਰਣ ਦੇ ਵੱਖ ਵੱਖ ਤੱਤਾਂ ਦਰਮਿਆਨ ਸੰਤੁਲਨ ਉੱਤੇ ਨਕਾਰਾਤਮਕ ਪ੍ਰਭਾਵ ਪੈਦਾ ਕਰਦੀ ਹੈ। ਵੱਧਦੀ ਵਸੋਂ ਅਤੇ ਘਟਦੇ ਕੁਦਰਤੀ ਵਸੀਲਿਆਂ ਦਾ ਸੁਮੇਲ ਮਨੁੱਖ ਅਤੇ ਪ੍ਰਕਿਰਤੀ ਦਰਮਿਆਨ ਗੜਬੜ ਦਾ ਮੁੱਖ ਕਾਰਨ ਹੈ। ਇਹ ਗੜਬੜ ਮੁੱਖ ਤੌਰ 'ਤੇ ਵਾਤਾਵਰਣ ਦੇ ਸੰਕਟਾਂ ਵਿੱਚ ਦਿਸਦੀ ਹੈ, ਜਿਵੇਂ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ। ਮਨੁੱਖੀ ਗਤੀਵਿਧੀਆਂ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਾਂ ਦਾ ਵਧਣਾ ਹੁਣ ਮਨੁੱਖੀ ਸਮਾਜ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਇਸ ਨਾਲ ਭਵਿੱਖ ਵਿੱਚ ਮਨੁੱਖੀ ਅਸਤਿਤਵ ਉੱਤੇ ਖਤਰਾ ਪੈਦਾ ਹੋ ਰਿਹਾ ਹੈ। ਇਹ ਵਾਰਮਿੰਗ ਮੁੱਖ ਤੌਰ 'ਤੇ ਉਦਯੋਗਿਕ ਵਿਕਾਸ, ਊਰਜਾ ਦੀ ਮੰਗ ਵਧਣ ਅਤੇ ਮਨੁੱਖੀ ਵਰਤੋਂ ਵਿੱਚ ਵਾਧੇ ਕਰਕੇ ਹੋ ਰਹੀ ਹੈ। ਵੱਧਦੀ ਵਸੋਂ ਅਤੇ ਮਨੁੱਖੀ ਵਰਤੋਂ ਨਾਲ ਪਾਣੀ ਦੇ ਵਸੀਲਿਆਂ ਵਿੱਚ ਪ੍ਰਦੂਸ਼ਣ ਵਧਣਾ ਸ਼ੁਰੂ ਹੋਇਆ ਹੈ ਅਤੇ ਇਹ ਪ੍ਰਦੂਸ਼ਣ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ, ਜੋ ਜੀਵਨ ਵਿੱਚ ਮਨੁੱਖੀ ਹੋਂਦ ਲਈ ਖਤਰਨਾਕ ਹੈ। ਇਹ ਪ੍ਰਦੂਸ਼ਣ ਮੁੱਖ ਤੌਰ 'ਤੇ ਘਰੇਲੂ ਕਚਰਾ, ਉਦਯੋਗਿਕ ਰਹਿੰਦ ਖੂੰਹਦ ਆਦਿ ਕਰਕੇ ਹੋ ਰਿਹਾ ਹੈ ਅਤੇ ਇਹ ਪ੍ਰਦੂਸ਼ਣ ਮੁੱਖ ਤੌਰ 'ਤੇ ਨਦੀਆਂ, ਝੀਲਾਂ ਅਤੇ ਜ਼ਮੀਨੀ ਪਾਣੀ ਵਿੱਚ ਹੁੰਦਾ ਹੈ। ਵੱਧਦੀ ਵਸੋਂ ਨਾਲ ਹਵਾ ਵਿੱਚ ਪ੍ਰਦੂਸ਼ਣ ਵਧਣਾ ਸ਼ੁਰੂ ਹੋਇਆ ਹੈ, ਜਿਸ ਦਾ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਵਸੋਂ ਦਾ ਤੇਜ਼ੀ ਨਾਲ ਵਧਣਾ ਵੱਖ ਵੱਖ ਨਕਾਰਾਤਮਕ ਨਤੀਜੇ ਪੈਦਾ ਕਰਦਾ ਹੈ। ਇਹਨਾਂ ਨਤੀਜਿਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਵਸੋਂ ਨੂੰ ਕਾਬੂ ਕਰਕੇ ਵਾਧਾ ਦਰ ਨੂੰ ਸਥਿਰ ਕੀਤਾ ਜਾਏ। ਔਰਤਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਅਤੇ ਉਹਨਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਲੋਕਾਂ ਦੇ ਜ਼ਿਆਦਾ ਬੱਚੇ ਪੈਦਾ ਕਰਨ ਦੇ ਦ੍ਰਿਸ਼ਟੀਕੋਣ ਨੂੰ ਬਦਲਣਾ, ਭਾਰਤ ਦੇ ਵੱਖ ਵੱਖ ਕਾਰਕਾਂ ਦੇ ਕਾਰਨ ਪੁੱਤਰ ਪ੍ਰਾਪਤੀ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਲਿੰਗ ਭੇਦਭਾਵ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਪੁੱਤਰ ਦੀ ਇੱਛਾ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਦੀ ਬਿਰਤੀ ਨੂੰ ਰੋਕਿਆ ਜਾ ਸਕਦਾ ਹੈ। ਭਾਰਤੀ ਸਮਾਜ ਵਿੱਚ ਕਿਸੇ ਵੀ ਜੋੜੇ ਲਈ ਸੰਤਾਨ ਪ੍ਰਾਪਤੀ ਜ਼ਰੂਰੀ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਜੋੜੇ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਜੇਕਰ ਇਸ ਸੋਚ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਇਹ ਵਸੋਂ ਨੂੰ ਘਟਾਉਣ ਵਿੱਚ ਸਹਾਇਕ ਹੋਵੇਗਾ। ਸਮਾਜਿਕ ਸੁਰੱਖਿਆ ਅਤੇ ਬੁਢਾਪੇ ਵਿੱਚ ਸਹਾਰੇ ਦੇ ਰੂਪ ਵਿੱਚ ਬੱਚਿਆਂ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ, ਪਰ ਮੌਜੂਦਾ ਸਮੇਂ ਵੱਖ ਵੱਖ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਕਾਰਨ ਇਸ ਵਿਚਾਰ ਵਿੱਚ ਬਦਲਾਵ ਆਇਆ ਹੈ। ਇਹ ਕਾਰਕ ਵੀ ਵਸੋਂ ਨਿਯੰਤਰਣ ਵਿੱਚ ਲਾਭਦਾਇਕ ਹੋ ਸਕਦਾ ਹੈ।
ਪਰਿਵਾਰਾਂ ਦੀ ਆਰਥਿਕ

0: ਸਥਿਤੀ ਵਿੱਚ ਸੁਧਾਰ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਵਸੋਂ ਦੇ ਵਾਧੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਉੱਚ ਪੱਧਰੀ ਜੀਵਨ ਵਾਲੇ ਲੋਕ ਛੋਟੇ ਪਰਿਵਾਰਾਂ ਨੂੰ ਪਹਿਲ ਦਿੰਦੇ ਹਨ। ਵੱਖ ਵੱਖ ਸੰਚਾਰ ਮਾਧਿਅਮਾਂ ਜਿਵੇਂ ਟੈਲੀਵਿਜ਼ਨ, ਰੇਡੀਓ, ਅਖਬਾਰਾਂ ਆਦਿ ਮਾਧਿਅਮਾਂ ਨਾਲ ਲੋਕਾਂ ਵਿੱਚ ਖਾਸਕਰ ਪੇਂਡੂ ਅਤੇ ਪਛੜੇ ਇਲਾਕਿਆਂ ਵਿੱਚ ਪਰਿਵਾਰ ਨਿਯੋਜਨ ਜਾਗਰੂਕਤਾ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
1: ਹੁਣ ਤੁਸੀਂ ਸੁਣ ਰਹੇ ਸੀ ਕੁਲਦੀਪ ਸਿੰਘ ਦੀ ਵਾਰਤਾ ਵੱਧਦੀ ਵਸੋਂ ਘਟਦੇ ਵਸੀਲੇ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਤੇ ਸ਼ੁਰੂਆਤ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਸ ਸ਼ਬਦ ਦੇ ਨਾਲ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ।

ਇਹ ਸ਼ਬਦ ਤੁਸੀਂ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਪਾਰਸ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਇਹ ਸ਼ਬਦ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ।

ਇਹ ਸ਼ਬਦ ਤੁਸੀਂ ਭਾਈ ਗੁਰਦਿਆਲ ਸਿੰਘ ਪਾਰਸ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਸਾਥੀਆਂ ਪਾਸੋਂ ਇਹ ਸ਼ਬਦ। ਐਸੇ ਗੁਰ ਕੋ ਬਲਬਲ ਜਾਈਏ, ਆਪ ਮੁਕਤ ਮੋਹੇ ਤਾਰੇ।

0: ਇਤਿਹਾਸ ਨੂੰ ਸਮਕਾਲੀ ਭਾਰਤ ਨਾਲ ਜੋੜਦਿਆਂ ਲਿਖਿਆ ਕਿ ਸੋਮਨਾਥ ਦੀ ਭਾਵਨਾ 21ਵੀਂ ਸਦੀ ਲਈ ਇੱਕ ਮਾਰਗਦਰਸ਼ਕ ਦਾ ਸਿਧਾਂਤ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤੈ। ਕੱਲ੍ਹ ਹੈਦਰਾਬਾਦ ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲ ਕੀਤੀਆਂ। ਉਨੂਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰ ਪੁਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਏ ਜਦੋਂ ਪੱਛਮੀ ਏਸ਼ੀਆ ਸੰਕਟ ਤੇ ਹਾਰਮੋਜ਼ ਬੰਨਜੋੜ ਵਿਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ $100 ਤੋਂ ਉਪਰ ਬਣੀ ਹੋਈ ਏ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਤੱਕ 52 ਹਫ਼ਤਿਆਂ ਦੇ ਸਭ ਤੋਂ ਉੱਚ ਪੱਧਰ ਤੇ $126 ਪ੍ਰਤੀ ਬੈਰਲ ਤੇ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨੂਾਂ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ਾਂ ਵਿਚ ਵਿਆਹ ਪ੍ਰੋਗਰਾਮਾਂ ਤੇ ਖਰਚਿਆਂ ਨੂੰ ਘਟਾਉਣ ਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ।
1: ਇਕ ਜ਼ਮਾਨਾ ਥਾ ਜਬ ਸੰਕਟ ਆਤਾ ਥਾ ਤੋ ਲੋਕ ਦੇਸ਼ ਹਿੱਤ ਮੇਂ ਸੋਨਾ ਦਾਨ ਦੇ ਦੇਤੇ ਥੇ। ਆਜ ਦਾਨ ਕੀ ਜ਼ਰੂਰਤ ਨਹੀਂ ਹੈ, ਲੇਕਿਨ ਦੇਸ਼ ਹਿੱਤ ਮੇਂ हमको ये तय करना पड़ेगा कि साल भर तक घर में कोई भी फंक्शन हो, कोई भी कार्यक्रम हो, हम सोने के गहने नहीं खरीदेंगे।
0: ਸ੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਾਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣ ਖਾਦਾਂ ਤੇ ਆਪਣੀਆਂ ਨਿਰਭਰਤਾ ਘਟਾਉਣ ਦੀ ਵੀ ਅਪੀਲ ਕੀਤੀ। ਵੋਕਲ ਫਾਰ ਲੋਕਲ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਆਤਮ ਨਿਰਭਰਤਾ ਤੇ ਜੈਵਿਕ ਖੇਤੀ ਜ਼ਰੂਰੀ ਹੈ। ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਤੋਂ ਆਸਟ੍ਰੇਲੀਆ ਦੇ ਜਲਵਾਯੂ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਇਕ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹੈ ਕਿ ਉਨੂਾਂ ਨੇ ਕਾਨਫਰੰਸ ਆਫ਼ ਪਾਰਟੀਜ਼ ਕੌਪ 31 ਦੀਆਂ ਤਰਜੀਹਾਂ ਤੇ ਇਸ ਸਾਲ ਦੇ ਖੀਚ ਗੱਲਬਾਤ ਲਈ ਏਜੰਡੇ ਤੇ ਚਰਚਾ ਕੀਤੀ ਏ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਗਠਨ ਨੂੰ 2031 ਤੋਂ 35 ਲਈ ਆਪਣਾ ਇਰਾਦਾ ਰਾਸ਼ਟਰੀ ਤੌਰ ਤੇ ਨਿਰਧਾਰਿਤ ਯੋਗਦਾਨ ਜਮ੍ਹਾਂ ਕਰਨ ਵਾਕੇ ਹੱਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ.ਵੀ. ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਇੰਜੀਨੀਅਰਸ, ਵਿਗਿਆਨੀਆਂ, ਨਵੀਨਤਾਕਾਰਾਂ ਤੇ ਖੋਜਕਰਤਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਨ ਟੈਸਟ ਰੇਂਜ ਨੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਯਾਤਰਾ ਚ ਇਕ ਪ੍ਰਭਾਸ਼ਿਤ ਪਲ ਸਾਬਤ ਹੋਇਆ ਸੀ। ਉਨੂਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆਂ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਤੇ ਤਕਨੀਕੀ ਸਮਰਥਾਵਾਂ ਦਾ ਵਿਖਾਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨੂਾਂ ਵਿਗਿਆਨੀਆਂ ਦੀ ਅਣਥਕ ਮਿਹਨਤ ਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ ਜਿਨ੍ਹਾਂ ਦੇ ਉਪਰਾਲਿਆਂ ਨੇ 1998 ਚ ਸਫ਼ਲ ਪੋਖਣ ਪ੍ਰੀਖਣਾ ਨੂੰ ਸੰਭਵ ਬਣਾਇਆ। ਉਨੂਾਂ ਕਿਹਾ ਕਿ ਇਹ ਪਲ ਭਾਰਤ ਦੀ ਵਿਗਿਆਨਕ ਉੱਤਮਤਾ ਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਇਕ ਆਤਮ ਨਿਰਭਰ ਰਾਸ਼ਟਰ ਬਣਾਉਣ, ਨਵੀਨਤਾ ਨੂੰ ਤੇਜ਼ ਕਰਨ, ਮੌਕਿਆਂ ਦਾ ਵਿਸਥਾਰ ਕਰਨ ਤੇ ਦੇਸ਼ ਦੇ ਸਾਰੇ ਖੇਤਰਾਂ ਚ ਵਿਕਾਸ ਵਿਚ ਯੋਗਦਾਨ ਪਾਉਣ ਲਈ ਇਕ ਮੁੱਖ ਥੰਮ ਬਣ ਗਈ ਹੈ। ਉਨੂਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਤੇ ਰਾਸ਼ਟਰੀ ਤਰੱਕੀ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਹੱਲ ਵਿਕਸਿਤ ਕਰਨ ਤੇ ਹੈ। ਇਸ ਮੌਕੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹੈ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਵਿਗਿਆਨ, ਨਵੀਨਤਾ, ਤਕਨਾਲੋਜੀ ਤਰੱਕੀ ਅਤੇ ਵਿਗਿਆਨ ਸਮਾਜ ਤੇ ਉਦਯੋਗ ਦਰਮਿਆਨ ਤਾਲਮੇਲ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰਦਰਸ਼ੀ ਅਗਵਾਈ, ਰਾਜਨੀਤਿਕ ਹਿੰਮਤ ਤੇ ਕੁਸ਼ਲ ਅਗਵਾਈ ਨੂੰ ਯਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਪੋਖਣ ਤੋਂ ਲੈ ਕੇ ਪੁਲਾੜ, ਡਿਜੀਟਲ ਨਵੀਨਤਾ, ਰੱਖਿਆ ਤੇ ਉਭਰ ਰਹੀਆਂ ਤਕਨਾਲੋਜੀਆਂ ਵਿਚ ਬੇਮਿਸਾਲ ਤਰੱਕੀ ਤੱਕ ਭਾਰਤ ਦੀ ਯਾਤਰਾ ਗਿਆਨ ਤੇ ਆਤਮ ਨਿਰਭਰਤਾ ਦੀ ਸ਼ਕਤੀ ਨੂੰ ਦਰਸਾਉਂਦਾ ਏ। ਆਲਮੀ ਉਥਲ ਪੁਥਲ ਦੇ ਬਾਵਜੂਦ ਦੇਸ਼ ਦੀ ਆਰਥਿਕਤਾ ਲਚਕੀਲੀ ਬਣੀ ਹੋਈ ਏ। ਭਾਰਤੀ ਸਟੇਟ ਬੈਂਕ ਵੱਲੋਂ ਅੱਜ ਜਾਰੀ ਕੀਤੀ ਗਈ ਇਕ ਖੋਜ ਰਿਪੋਰਟ ਮੁਤਾਬਕ ਵਿੱਤੀ ਸਾਲ 2026-27 ਚ ਅਰਥ ਵਿਵਸਥਾ ਦੇ 6.6% ਦੇ ਵਾਧੇ ਦਾ ਅਨੁਮਾਨ ਏ। ਰਿਪੋਰਟ ਵਿਚ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਚ ਅਸਲ GDP ਵਿਕਾਸ ਦਰ ਲਗਭਗ 7.2% ਰਹਿਣ ਦਾ ਅਨੁਮਾਨ ਲਾਇਆ ਗਿਆ। ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਇਕ ਮਜ਼ਬੂਤ ਵਿਕਾਸ ਗਤੀ ਬਣਾਈ ਹੋਈ ਹੈ। ਸੂਚਕਾਂਕ ਲਚਕੀਲੇ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਨੇ, ਹਾਲਾਂਕਿ ਚੌਥੀ ਤਿਮਾਹੀ ਚ ਥੋੜੀ ਮੰਦੀ ਜ਼ਰੂਰ ਆਈ ਹੈ। ਰਿਪੋਰਟ ਮੁਤਾਬਕ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਬੈਂਕ ਕ੍ਰੈਡਿਟ ਵਾਧਾ ਇਕ ਸਾਲ ਪਹਿਲਾਂ 11.0% ਦੇ ਮੁਕਾਬਲੇ 16.1% ਤੱਕ ਵਧ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੌਜੂਦਾ ਆਲਮੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਨਾਗਰਿਕਾਂ ਤੇ ਕਾਰੋਬਾਰੀਆਂ ਨੂੰ ਵਿਦੇਸ਼ੀ ਮੁਦਰਾ ਦੀ ਲੋੜ ਵਾਲੀਆਂ ਵਸਤਾਂ ਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ ਹੈ। ਅੱਜ ਨਵੀਂ ਦਿੱਲੀ ਚ CII ਸਾਲਾਨਾ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਸੰਘਰਸ਼ ਅਜੇ ਵੀ ਜਾਰੀ ਹੈ ਤੇ ਸ਼ਾਂਤੀ ਦੀ ਸਥਿਤੀ ਅਜੇ ਦੂਰ ਹੈ। ਦੇਸ਼ ਲਈ ਆਰਥਿਕ ਮੋਰਚੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਉਨ੍ਹਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿੱਥੇ ਵਿਦੇਸ਼ੀ ਮੁਦਰਾ ਦਾ ਖਰਚ ਘੱਟ ਤੋਂ ਘੱਟ ਕੀਤਾ ਜਾ ਸਕੇ। ਸ੍ਰੀ ਵੈਸ਼ਨਵ ਨੇ ਕਿਹਾ ਕਿ ਅਜਿਹੇ ਖਰਚਿਆਂ ਨੂੰ ਘਟਾਉਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਕਮਾਈ ਵਧਾਉਣ ਦੀ ਲੋੜ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਉਪਰਾਲਿਆਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਟਿਆਟ ਸਬ ਡਿਵੀਜ਼ਨ ਚ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 4 ਹੋਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿਚੋਂ 5 ਸੈਲਾਨੀ ਗੁਜਰਾਤ ਦੇ ਰਹਿਣ ਵਾਲੇ ਨੇ ਜਦਕਿ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਹਾਦਸਾ ਅੱਜ ਸਵੇਰੇ ਕਾਕੀਦਾ ਲਾਹਰੂ ਸੜਕ ਤੇ ਵਾਪਰਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਲਿਤ ਤੇ ਉਨ੍ਹਾਂ ਦੀ ਪਤਨੀ ਮਮਤਾ ਪ੍ਰਿਆਂਕ, ਉਨ੍ਹਾਂ ਦੀ ਪਤਨੀ ਕਾਜਲ ਤੇ ਪੁੱਤਰ ਨਿਸ਼ਾਂਸ਼ ਵਜੋਂ ਹੋਈ ਹੈ। ਡਰਾਈਵਰ ਦੀ ਪਛਾਣ ਜਸਵੰਤ ਵਜੋਂ ਹੋਈ ਹੈ। ਇਹ ਸਾਰੇ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ ਤੇ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਦਸਿਆ ਕਿ ਹਾਦਸੇ ਸਮੇਂ ਇਲਾਕੇ ਚ ਭਾਰੀ ਮੀਂਹ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ ਚ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। IPL ਕ੍ਰਿਕਟ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਪਰਬ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ ਸੋਮਨਾਥ ਅੰਮ੍ਰਿਤ ਪਰਬ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਗਤ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਕਾਕੀਰਾ ਲਾਹਰੂ ਸੜਕ ਤੇ ਇਕ ਕਾਰ ਹਾਦਸੇ ਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਅਤੇ IPL ਕ੍ਰਿਕਟ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਸਾਡਾ 1:10 ਦਾ ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 2:30 ਤੇ। ਨਮਸਕਾਰ,
2: ਆਦਾਬ, ਇਹ ਆਕਾਸ਼ਵਾਣੀ ਹੈ। ਖ਼ਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। وزیر اعظم نریندر مودی نے گجرات میں سومناتھ امرت پرو کے دوران مہا پوجا کی اور کمبھ ابھیشیک کی رسم ادا کی۔ وزیر اعظم نے کہا کہ سومناتھ مندر کے امرت مہوتسو سے اگلے 1000 سال کے لیے ملک کے نظریے کو ترغیب ملے گی۔ وزیر دفاع راجناتھ سنگھ نے مغربی ایشیا کی صورتحال پر تبادلہ خیال کے لیے وزیروں کی غیر رسمی باختیار گروپ کی میٹنگ کی صدارت کی۔ مرکز نے وکست بھارت جی رام جی ایکٹ کے نفاذ کو نوٹیفائی کر دیا ہے جو 1 جولائی سے شروع ہوگا۔ اسٹیٹ بینک کی تحقیق میں کہا گیا ہے کہ عالمی اتھل پتھل کے تناظر میں ملک کی معیشت بدستور مستحکم ہے اور اگلے مالی سال میں شرح ترقی 6.6% رہنے کا اندازہ لگایا ہے۔ اور IPL کرکٹ میں آج شام دھرمشالہ میں پنجاب کنگز کا مقابلہ ڈیلی کیپٹل سے ہوگا۔ اب خبریں تفصیل سے۔ وزیر اعظم نریندر مودی نے آج سومناتھ امرت پرو کے موقع پر پہلے جیوترلنگ سومناتھ مہادیو مندر میں خصوصی مہا پوجا کی۔ جناب مودی نے سومناتھ مندر کے شکھر پر کمبھ ابھیشیک رسم ادا کی۔ مندر کی تاریخ میں پہلی مرتبہ 11 تیرتھ ستھانوں کا پوتر جل استعمال کرتے ہوئے مندر کے شکھر پر جل ابھیشیک کیا گیا۔ جناب مودی نے پرچم کشائی کی تقریب میں بھی شرکت کی۔ اس دوران بھارتی فضائیہ نے ایئر شو کا اہتمام کیا جس میں سوریہ کرن ٹیم نے سومناتھ مندر کے اوپر آسمان میں شاندار فضائی کرتب کا مظاہرہ کیا۔ اس موقع پر ہیلی کاپٹروں سے مندر کے اوپر پھول برسائے گئے۔ اس کے بعد جناب مودی خصوصی نمائش دیکھنے گئے۔ सोमनाथ मंदिर की तामीरों के इफ्तिताह के 75 साल पूरे होने के मौके पर सोमनाथ अमृत पर्व मनाया जा रहा है। वज़ीर-ए-आज़म नरेंद्र मोदी ने कहा है कि सोमनाथ